ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ਼ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿੱਚੋਂ ਕੁਛ ਪਦ ਕੀਰਤਨ ਰੂਪ ਵਿੱਚ ਆਓ, ਸਾਰੇ ਜੁੜ ਕੇ ਕਰੋ ਅਰਦਾਸ।

ਇਹ ਚੰਦਰਮਾ ਦੀ ਸ਼ੀਤਲਤਾ, ਚੰਦਨ ਦੀ ਸ਼ੀਤਲਤਾ, ਇਹ ਸ਼ੀਤਲਤਾ ਸਿਰਫ ਸਰੀਰ ਨੂੰ ਹੀ ਕੁਝ ਸ਼ਾਂਤੀ ਜਾਂ ਠੰਡਕ ਪਹੁੰਚਾ ਸਕਦੀ ਹੈ, ਮਨ ਨੂੰ ਆਤਮਾ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਚੰਦਨ ਮਸਤਕ ਤੇ ਲਾਉਂਦੇ ਨੇ ਇਸੇ ਵਾਸਤੇ ਕਿ ਮਸਤਕ ਵਿੱਚ ਦਿਮਾਗ ਹੁੰਦਾ ਹੈ ਔਰ ਦਿਮਾਗ ਵਿੱਚ ਅਨੇਕਾਂ ਫਤੂਰ ਹੁੰਦੇ ਨੇ। ਦਿਮਾਗ ਵਿੱਚ ਫਤੂਰ ਹੋਵੇ, ਦਿਮਾਗ ਵਿੱਚ ਕ੍ਰੋਧ ਉਤਪੰਨ ਹੋ ਜਾਏ, ਸਾਰਾ ਸਰੀਰ ਕ੍ਰੋਧਾ ਅਗਨੀ ਦੇ ਵਿੱਚ ਥਰ ਥਰ ਕੰਬਣ ਲੱਗਦਾ ਹੈ। ਮਸਤਕ ਤੇ ਚੰਦਨ ਲਾਉਣ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਦਾਇਕ। ਲੇਕਿਨ ਜੇ ਮਨ ਵਿੱਚ ਅਗਨੀ ਹੋਵੇ, ਕ੍ਰੋਧ ਦੀ ਅਗਨੀ, ਤੇ ਮਸਤਕ ਤੇ ਚੰਦਨ ਲਾਇਆ ਹੈ, ਮਨ ਦੀ ਅਗਨ ਨਹੀਂ ਬੁੱਝੇਗੀ। ਉਹ ਤੇ ਤਾਂ ਬੁੱਝੇਗੀ ਜੇ ਇਸ ਨੂੰ ਹਰੀ ਨਾਮ ਦਾ ਰੰਗ ਚੜਾਵੇਗਾ, ਪਰਮੇਸ਼ਵਰ ਦੇ ਨਾਮ ਦੀ ਇਸ ਨੂੰ ਸ਼ਾਂਤੀ ਮਿਲੇਗੀ, ਉਹਦਾ ਚਿੰਤਨ ਕਰਕੇ ਇਸ ਮਨ ਨੂੰ ਸ਼ੀਤਲਤਾ ਪ੍ਰਾਪਤ ਹੋਵੇਗੀ। ਜਰਾ ਧਿਆਨ ਦੇਣਾ, ਜ਼ਾਲਮ ਨੇ ਇੱਕ ਐਸਾ ਕਾਂਡ ਰਚਿਆ ਜੋ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਧਰੇ ਦ੍ਰਿਸ਼ਟੀ ਨਹੀਂ ਆਉਂਦਾ। ਇਸ ਕਲਯੁਗ ਦੀ ਤੇ ਕਿਆ ਗੱਲ ਹੈ, ਪਿਛਲੇ ਜਿਹੜੇ ਬੀਤੇ ਹੋਏ ਸਮੇਂ ਨੇ, ਯੁੱਗ ਨੇ, ਉਹਨਾਂ ਵਿੱਚ ਵੀ ਐਸੀ ਘਟਨਾ ਕਿਧਰੇ ਸੁਣਨ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ। ਭੱਠੀ ਤਿਆਰ ਕੀਤੀ ਗਈ ਹੈ, ਉੱਤੇ ਲੋਹੋ ਰੱਖੀ ਹੈ, ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ, ਲੱਕੜਾਂ ਲਿਆ ਕੇ ਅੱਗ ਬਾਲੀ ਗਈ। ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ, ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਕੁ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ, ਔਰ ਕਹਿ

ਤੋਂ ਸੂਰਜ ਕਹਿਰ ਵਰਤਾ ਰਿਹਾ ਹੈ ਅਤ ਦੀ ਗਰਮੀ। ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ ਹੈ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ।

ਤੇ ਧਰਮਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹੋ ਹਣੇ ਤੂੰ ਹਣੇ ਛੁਟੇ ਨਿਕਟ ਨਾ ਜਾਇਓ ਦੂਰ, ਕਿਉਂਕਿ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਨਾਮ ਦਾ ਸੋਮਾ ਬਖਸ਼ਿਸ਼ ਕੀਤਾ ਹੈ।

ਹੌਂਤੇ ਤੂੰ ਵਿੱਚੋਂ ਮਾਰਿਆ ਮਾਂ ਹੁੰਦੇ ਹੋਈ ਨੀ ਮਾਣਾ ਹੌਂਤੇ ਤੂੰ ਵਿੱਚੋਂ ਮਾਰਿਆ ਹੌਂਤੇ ਤੂੰ ਵਿੱਚੋਂ ਮਾਰਿਆ ਤਾਂ ਹੁੰਦੇ ਹੋਏ ਨੀ ਪਾਣਾ ਹੌਂਤੇ ਤੂੰ ਮਾਰਿਆ ਛੱਡ ਸਿਆਣ ਤੂੰ ਹੋਏ ਆਣਾ ਹੌਂਤੇ

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੰਘ ਕੇ ਆਪ ਜੀ ਨੂੰ ਜਰਾ ਥੋੜ੍ਹੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ। ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਘਰ ਸਵਾ ਗਏ, ਘਰ ਸਵਾ ਗਏ ਸ਼ਬਦ ਵਾਜੇ ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ ਵਿਦਵਾਨ ਔਰ ਕਲਾਕਾਰ ਸੂਝ ਵਾਲੇ ਬੈਠੇ ਹੋ, ਗੁਰੂ ਦੀ ਕਲਾ ਦੇਖੀਏ ਰਾਗ ਸਾਰੰਗ ਵਿੱਚ, ਔਰ ਆਪ ਦੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਕਿਰਪਾ ਹੋਵੇ, ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ, ਸੋਏ ਅਚਿੰਤਾ।

ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ। ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵੱਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ ਭਾਈ ਸੁਖ ਦੀ

ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖ ਵਾਹਿਗੁਰੂ ਬਖਸ਼ ਦਿੰਦਾ।

आज नाम न बिसरे मेरे ते ऐसी कृपा करो कि मैनू तेरा नाम न बिसरे। ये बेनती कौन कर रहा है, ये अरदास कौन कर रहा है? गुरु नानक नू जिस किसे ने भी जिथे किथे पुकारिया गुरु नानक उस दे दुख कटन वास्ते पहुंच गया। अज संसार नू तार दे होए धन गुरु नानक सच्चे पातशाह दीपालपुर दी धरती ते जा पहुंचे। शामा दा समा है ते साहब जी ने मर्दाने नू आख्या भई जा मर्दानिया ओ दुकानदार कोल पूछ भई कि असी मुसाफिर हां प्रौणे हां संसार ते आए और इत्थे मुसाफिर बन के दीपालपुर आए हैं भाई एक रात बितानी है। जे रात तू दुकान बंद करके घर जावे ता असी तेरी दुकान दे बार आराम कर लवांगे। दीन दुनिया दा मालक सर्वशक्तिमान आप नारायण कलातार धन गुरु नानक सच्चा पातशाह रात ठहरन वास्ते थां मंग रहे। सात सगत बोलो श्री ते जदों मर्दाना दुकानदार को लगिया भाई आ तू हट्टी बंद कर लो मैं तां सी रात इत्थे ठहर जाई। वो कहिंदा भाई मैं आप नू जानदा कोई नहीं, मेरी तुहाडे नाल कोई जान पहचान नहीं, ते तुसी इत्थे ना ठहरो, किथे होर चले जाओ। संसार ते ऐसे भी सन जिन्हां ने गुरु नानक दा दर्शन पा के भी ओदे चरणां दी शो ना लै सके। भाग होवन तां चरणा दी शो प्राप्त होवे। कह दिता महाराज असी तुहानू नहीं जानदे, कृपा करो अगे चले जाओ, रात ठहरन वास्ते किथे होर थां ढूंढ लो। दीन दुनिया दा मालक जगत गुरु धन गुरु नानक सच्चा पातशाह कहन लगा चल मर्दानिया भाई जे इत्थे नहीं ठहरन दी थां तां किते होर चली, चल इस पिंड विचों बाहर चली, शामा दा समा है। मर्दाने ने अखां उते हथ रख के वेख्या आख्या बाबा ओ दूर एक झुग्गी जिदे विच रोशनी है लेकिन है इथों दूर पिंड तो बाहर दिखदी है। हजूर कहन लगे चल मर्दानिया फिर आज रात उथे ही बिताइए, चल के रात उथे ही कीर्तन करिए, उथे ही परमेश्वर दे गुण गाइए, आज रात सफली करिए। साहब जी धन गुरु नानक सच्चे पातशाह बाले मर्दाने नू नाल लीता और जदों उस चुगी दे बाहर आके खड़ोते साहब जी ने आख्या मर्दानिया जा भाई अंदर वेख इस चुगी दा मालक कौन है ते उदे कोलों पुछ भाई आज रात असी इत्थे बिता लईए, सवेरे चले जावांगे। ते जदों मर्दाना चुगी दे अंदर गया ते चट बाहर आया मुंह ते पल्ला मर्दाने दे, गरीब निवाज अंदर तां बड़ी बदबू है, क्यों मर्दानिया
ਪਾਤਸ਼ਾਹ ਅੰਦਰ ਇੱਕ ਕੋੜੀ ਪਿਆ ਹੋਇਆ ਜਿਸਦੇ ਹੱਥ ਪੈਰ ਕੋੜ ਦੇ ਨਾਲ ਗਲ ਚੁੱਕੇ ਹਨ। ਸਾਰੀ ਥਾਂ ਅੰਦਰ ਬਦਬੂ ਹੋਈ ਪਈ ਹੈ। ਗਰੀਬ ਨਿਵਾਜ ਅੰਦਰ ਇੱਥੇ ਰਾਤ ਨਹੀਂ ਠਹਿਰਨ ਦੀ ਕੋਈ ਥਾਂ। ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਜਾ ਉਸ ਕੌੜੀ ਨੂੰ ਬਾਹਰ ਸੱਦ ਕੇ ਲਿਆ। ਗਰੀਬ ਨਿਵਾਜ ਉਹ ਤਾਂ ਤੁਰ ਵੀ ਨਹੀਂ ਸਕਦਾ, ਉਹਦੇ ਤਾਂ ਪੈਰ ਹੀ ਗਲ ਚੁੱਕੇ ਹਨ ਕੋੜ ਦੇ ਨਾਲ। ਅੱਛਾ ਮਰਦਾਨਿਆਂ, ਜੇ ਉਹ ਆਪ ਨਹੀਂ ਆ ਸਕਦਾ ਤਾਂ ਤੂੰ ਉਸਨੂੰ ਖਿੱਚ ਕੇ ਬਾਹਰ ਲਿਆ। ਮਰਦਾਨਾ, ਉਸ ਕੌੜੀ ਨੂੰ ਧਰੂ ਕੇ ਖਿੱਚ ਕੇ ਬਾਹਰ ਲਿਆਇਆ ਤੇ ਲਿਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਨਮੁਖ ਕੀਤਾ। ਲਓ ਗਰੀਬ ਨਿਵਾਜ ਸਾਹਿਬ ਜੀ ਨੇ ਤੱਕਿਆ, ਕੌੜੀ ਵੱਲ ਮਿਹਰ ਦੀ ਨਜ਼ਰ ਕੀਤੀ, ਕੌੜੀ ਨੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਐਸੇ ਰੂਹਾਨੀਅਤ ਦੇ ਦਰਸ਼ਨ ਕੀਤੇ, ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਜਦੋਂ ਦਰਸ਼ਨ ਕੀਤੇ ਤਾਂ ਕੌੜੀ ਦਾ ਤਨ ਮਨ ਠਰ ਗਿਆ। ਆ ਜਿਸ ਕੋੜ ਦੇ ਵਿੱਚ ਹਾਏ ਹਾਏ ਬਿਲਖ ਰਿਹਾ ਸੀ, ਕੁਰਲਾ ਰਿਹਾ ਸੀ, ਉਹ ਦੁੱਖ ਭੁੱਲ ਕੇ ਗੁਰੂ ਨਾਨਕ ਵਾਲੇ ਅੱਖਾਂ ਲਾ ਕੇ ਤੱਕ ਰਿਹਾ ਤੇ ਆਖਿਆ, ਮਹਾਂਪੁਰਖੋ, ਹੇ ਰੱਬ ਦੇ ਪਿਆਰਿਓ, ਰੱਬ ਦੇ ਰੂਪ ਕਿੱਥੋਂ ਆਏ ਹੋ ਤੇ ਮੇਰੇ ਜੈਸੇ ਕੌੜੀ ਦੇ ਕੋਲ ਰਾਤ ਠਹਿਰਨ ਵਾਸਤੇ, ਜਿਸ ਨੂੰ ਘਰ ਵਾਲਿਆਂ ਨੇ ਵੀ ਕੱਢ ਛੱਡਿਆ, ਦੁਰਕਾਰ ਕੇ ਕੱਢ ਛੱਡਿਆ, ਕਿਉਂਕਿ ਕਿਸ ਵੇਲੇ ਮੈਂ ਵੀ ਬਹੁਤ ਧਨੀ ਸਾਂ, ਮੇਰੇ ਪਾਸ ਬਹੁਤ ਪੈਸਾ ਸੀ, ਮਾਂ ਪਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਤੇ ਜਿਤਨੇ ਮਿੱਤਰ ਦੋਸਤ ਸਨ ਸਾਰੇ ਧਨ ਨੂੰ ਹੀ ਚਾਹੁਣ ਵਾਲੇ ਸਨ। ਐਸੀ ਕੁਸੰਗਤ ਮਿਲ ਗਈ ਮਿੱਤਰਾਂ ਦੀ, ਦੋਸਤਾਂ ਦੀ, ਕਿ ਮੈਂ ਗਲਤ ਰਸਤੇ ਤੁਰ ਪਿਆ ਤੇ ਉਹ ਜਿਹੜਾ ਧਨ ਸੀ ਉਹਦੇ ਨਾਲ ਮੈਂ ਪਾਪ ਕੀਤੇ ਤੇ ਜਦੋਂ ਧਨ ਖਤਮ ਹੋ ਗਿਆ ਤੇ ਮਿੱਤਰ ਦੋਸਤ ਵੀ ਸਾਥ ਛੋੜ ਕੇ ਚਲੇ ਗਏ ਤੇ ਉਸ ਧਨ ਦੇ ਨਾਲ ਜਦੋਂ ਮੈਂ ਪਾਪ ਕੀਤੇ ਸਨ, ਉਹ ਪਾਪ ਹੁਣ ਮੇਰੇ ਤਨ ਤੇ ਕੋੜ ਬਣ ਕੇ ਫੁੱਟ ਪਏ ਹਨ। ਸਤਸੰਗਤ ਬੋਲੋ ਸ੍ਰੀ, ਹੁਣ ਜਦੋਂ ਮੈਂ ਕੋੜੀ ਹੋ ਗਿਆ ਤਾਂ ਮੇਰੇ ਘਰ ਵਾਲਿਆਂ ਨੇ ਵੀ ਆਖਿਆ, ਹੁਣ ਤੂੰ ਘਰ ਦੇ ਵਿੱਚ ਰਹਿਣ ਦੇ ਲਾਇਕ ਨਹੀਂ, ਕਿਉਂਕਿ ਤੂੰ ਛੂਤ ਦੀ ਬਿਮਾਰੀ ਹੈ, ਜੇ ਤੇਰੇ ਨਾਲ ਕੋਈ ਹੋਰ ਲੱਗੇਗਾ ਉਹ ਵੀ ਕੋੜੀ ਹੋ ਜਾਏਗਾ, ਇਸ ਵਾਸਤੇ ਮੈਨੂੰ ਆ ਘਰੋਂ ਪਿੰਡ ਵਿੱਚੋਂ ਕੱਢ ਕੇ ਇੱਥੇ ਚੁੱਗੀ ਪਾ ਕੇ ਬਿਠਾ ਗਏ। ਕਿਤਨੇ ਕਿਤਨੇ ਦਿਨ ਬੀਤ ਜਾਂਦੇ ਹਨ, ਮੈਨੂੰ ਮਨੁੱਖ ਦੀ ਸ਼ਕਲ ਨਹੀਂ ਦਿਸਦੀ, ਕੋਈ ਤਰਸ ਕਰਕੇ ਰੋਟੀ ਰੱਖ ਜਾਵੇ ਤਾਂ ਮੈਂ ਖਾ ਲੈਂਦਾ, ਨਹੀਂ ਤਾਂ ਭੁੱਖੇ ਹੀ ਸਮਾਂ ਬੀਤ ਜਾਂਦਾ। ਲੇਕਿਨ ਹੇ ਰੱਬ ਦੇ ਪਿਆਰਿਓ, ਤੁਸੀਂ ਅੱਜ ਇਸ ਅਸਥਾਨ ਤੇ, ਜਿਸ ਨੂੰ ਸੰਸਾਰ ਵਿੱਚ ਸਾਰਿਆਂ ਨੇ ਦੁਰਕਾਰ ਦਿੱਤਾ, ਸਾਰਿਆਂ ਨੇ ਨਿਕਾਲ ਦਿੱਤਾ, ਤੁਸੀਂ ਮੇਰੇ ਕੋਲ ਰਾਤ ਠਹਿਰਨ ਵਾਸਤੇ ਆਏ ਹੋ, ਮੈਂ ਆਪ ਦੀ ਕਿਵੇਂ ਸੇਵਾ ਕਰਾਂ? ਮੇਰੇ ਹੱਥ ਨਹੀਂ, ਮੇਰੇ ਪੈਰ ਕੋਈ ਨਹੀਂ, ਆ ਵੇਖੋ ਕੋੜ ਲੱਗਿਆ ਹੋਇਆ ਹੱਥਾਂ ਪੈਰਾਂ ਨੂੰ, ਜੇ ਇਹਨਾਂ ਹੱਥਾਂ ਦੇ ਨਾਲ ਮੈਂ ਸਾਧ ਸੰਗਤ ਦੀ ਸੇਵਾ ਕਰ ਲੈਂਦਾ ਤਾਂ ਖਬਰੇ ਆ ਦੁੱਖ ਮੈਨੂੰ ਨਾ ਲੱਗਦਾ, ਜੇ ਇਹਨਾਂ ਪੈਰਾਂ ਦੇ ਨਾਲ ਮੈਂ ਮਾੜੇ ਪਾਸੇ ਤੁਰ ਕੇ ਨਾ ਜਾਂਦਾ, ਸਤਸੰਗ ਵੱਲ ਜਾਂਦਾ ਤਾਂ ਅੱਜ ਮੈਂ ਕੋੜੀ ਨਾ ਹੁੰਦਾ। ਲੇਕਿਨ ਆਏ ਹੋ ਤਾਂ ਹੁਣ ਮੇਰੇ ਤੇ ਕਿਰਪਾ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਉਸਦਾ ਕੌੜੀ ਦਾ ਆ ਵਿਰਲਾਪ ਸੁਣਿਆ, ਦੁੱਖ ਸੁਣਿਆ, ਕੋੜ ਦੇ ਵਿਚਕਾਰ ਵਿਲਖ ਰਿਹਾ,
ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਤਨਾਸ਼ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਤੇ ਸਾਹਿਬ ਜੀ ਨੇ ਕੀ ਆਖਿਆ।

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੇ ਰੋਗ। ਪਰਮੇਸ਼ਵਰ ਦਾ ਨਾਮ ਵਿਸਾਰ ਕੇ ਜੇ ਕੋਈ ਸੁਖ ਮੰਗਦਾ ਹੈ ਆਖਿਆ ਉਸਨੂੰ ਤਾਂ ਸੁਪਨੇ ਵਿੱਚ ਵੀ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸਤ ਸੰਗਤ ਬੋਲੋ ਸ੍ਰੀ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖੜ ਹੋਏ, ਬਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਗ ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗੈ ਬੈਸਣ ਨਹੀਂ ਜਾਏ। ਆਖਿਆ ਜੋ ਸੰਸਾਰ ਤੇ ਆ ਕੇ

ਦੋਸ਼ਾਂ ਦੇ ਦਾਗ ਲਾ ਕੇ ਜਾਂਦਾ ਔਰ ਐਸੇ ਦਾਗ ਦੋਸ਼ ਲੱਗੇ ਹੋਏ ਮੱਥੇ ਵਾਲੇ ਨੂੰ ਪਾਪੀ ਨੂੰ ਫਿਰ ਨਰਕ ਵੀ ਨਹੀਂ ਚੱਲਦੇ। ਸਤਿ ਸ੍ਰੀ ਬੋਲੋ ਸ੍ਰੀ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲੱਗ ਤਰਣਾ ਹੋਰ ਨਾਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉੱਥੇ ਉਚਾਰਿਆ ਜਿਵੇਂ ਜਿਵੇਂ ਸਾਹਿਬ ਜੀ ਬਾਣੀ ਪੜ੍ਹਦੇ ਹਨ ਕੌੜੀ ਦੇ ਤਨ ਦਾ ਦੁੱਖ ਘਟਦਾ ਜਾ ਰਿਹਾ ਚਰਨ ਪਕੜ ਕੇ ਕਹਿਣ ਲੱਗਾ ਗਰੀਬ ਨਿਵਾਜ ਹੁਣ ਆਏ ਹੋ ਤਾਂ ਮੈਨੂੰ ਇਸ ਦੁੱਖ ਤੋਂ ਨਿਵਰਤ ਕਰ ਦਿਓ। ਐਸੇ ਕਰੁਣਾ ਦੇ ਵਿੱਚ ਜਦੋਂ ਅਰਦਾਸ ਕੀਤੀ ਮਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਜਲ ਲੈ ਕੇ ਆ ਬਈ ਤੇ ਮਰਦਾਨਾ ਜਲ ਲਿਆਇਆ। ਸਾਹਿਬ ਜੀ ਨੇ ਜਲ ਦੇ ਛੱਟੇ ਕੌੜੀ ਦੇ ਸਰੀਰ ਤੇ ਮਾਰ ਕੇ ਆਖਿਆ ਜਪ ਭਾਈ ਸ੍ਰੀ ਵਾਹਿਗੁਰੂ ਜਪ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਕੌੜੀ ਵਾਹਿਗੁਰੂ ਜਪਦਾ ਵਾਹਿਗੁਰੂ ਜਪਦਾ ਉਵੇਂ ਉਵੇਂ ਤਨ ਦਾ ਕੋੜ ਨਿਵਰਤ ਹੋ ਰਿਹਾ। ਸਤਿ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਕੇ ਕੌੜੀ ਦੇ ਤਨ ਦਾ ਕੋੜ ਵੀ ਦੂਰ ਹੋ ਗਿਆ ਤੇ ਅੱਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਮਨ ਵੀ ਅਰੋਗ ਹੋ ਗਿਆ। ਤਨ ਮਨ ਕਰਕੇ ਜਿਹੜਾ ਰੋਗੀ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਦਾ ਵੀ ਰੋਗ ਚਲਾ ਗਿਆ ਤੇ ਬਾਣੀ ਸੁਣ ਕੇ ਮਨ ਵੀ ਅਰੋਗ ਹੋ ਗਿਆ। ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿਣ ਲੱਗੇ ਭਾਈ ਹੋਰ ਮੰਗ ਕੀ ਮੰਗਦੇ ਗਰੀਬ ਨਿਵਾਜ ਬਹੁਤਾ ਧਨ ਪਾਇਆ ਲੇਕਿਨ ਧਨ ਦੇ ਨਾਲ ਕੋਈ ਸੁੱਖ ਨਾ ਮਿਲਿਆ। ਧਨ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਧਨ ਬਹੁਤ ਸੀ। ਮਹਿਲ ਮਾੜੀਆਂ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਬਹੁਤ ਮਹਿਲ ਹਨ ਮਾੜੀਆਂ ਦਿੱਤੀਆਂ ਤੁਸੀਂ ਲੇਕਿਨ ਮਨ ਤਾਂ ਵੀ ਸੁਖੀ ਨਾ ਹੋਇਆ। ਧੀਆਂ ਪੁੱਤਰਾਂ ਨੂੰ ਪਾ ਕੇ ਜੇ ਮਨ ਸੁਖੀ ਹੁੰਦਾ ਤਾਂ ਗਰੀਬ ਨਿਵਾਜ ਫਿਰ ਜਦੋਂ ਸਰੀਰ ਕੌੜੀ ਹੋ ਗਿਆ ਤਾਂ ਉਹਨਾਂ ਨੇ ਵੀ ਕੱਢ ਦਿੱਤਾ ਉਹਨਾਂ ਦਾ ਵੀ ਸੁੱਖ ਨਾ ਮਿਲਿਆ। ਸੁੱਖ ਤਾਂ ਤੇਰੇ ਨਾਮ ਵਿੱਚ ਹੈ ਸੁਖ ਤਾਂ ਤੇਰੀ ਭਗਤੀ ਵਿੱਚ ਹੈ ਸੁਖ ਤਾਂ ਅੰਮ੍ਰਿਤ ਵੇਲੇ ਉੱਠ ਕੇ ਜਪਣ ਵਿੱਚ ਹੈ ਸ੍ਰੀ ਵਾਹਿਗੁਰੂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਦਾ ਭਾਈ ਉਸਨੂੰ ਕਦੇ ਕਿਸੇ ਵਸਤ ਦੀ ਕਮੀ ਨਹੀਂ ਰਹਿ ਸਕਦੀ। ਉਹ ਤਨ ਔਰ ਮਨ ਕਰਕੇ ਸਦਾ ਸੁਖੀ ਰਹੇਗਾ ਜੋ ਜਪੇਗਾ ਸ੍ਰੀ ਵਾਹਿਗੁਰੂ। ਹੁਣ ਕੌੜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਕੇ ਕੀ ਅਰਦਾਸ ਕਰ ਰਿਹਾ ਹੈ।

ਹਾਂਤੀ ਤੂੰ ਵਿੱਚੋਂ ਮਾਰਿਆ ਮਾਂ ਹੁੰਦੇ ਕੋਈ ਨੀ ਮਾਣਾ ਹਾਂਤੀ ਤੂੰ ਵਿੱਚੋਂ ਮਾਰਿਆ ਹਾਂਤੀ ਤੂੰ ਵਿੱਚੋਂ ਮਾਰਿਆ ਤਾਂ ਹੁੰਦੇ ਕੋਈ ਨੀ ਪਾਣਾ ਹਾਂਤੀ ਵਿੱਚੋਂ ਮਾਰਿਆ ਛੱਡ ਸਿਆਣ ਤੂੰ ਹੋਏ ਆਣਾ ਹਾਂਤੀ

ਆਏ ਜਦੋਂ ਆਨੰਦਪੁਰ ਸਾਹਿਬ ਦਰਬਾਰ ਵਿੱਚ ਨਹੀਂ ਗਏ, ਉੱਥੇ ਆਏ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੋਹਣਾ ਬਾਗ ਸੀ ਅਤੇ ਬਾਗ ਦੀ ਸੇਵਾ ਕਰ ਰਿਹਾ ਭਾਈ ਕੇਸਰਾ ਸਿੰਘ। ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰੋ, ਸਾਨੂੰ ਐਸਾ ਮਾਰਗ ਦੱਸੋ ਕਿ ਸਾਡੇ ਕੋਲ ਇੱਕ ਸਿੱਖ ਦੀ ਹੱਤਿਆ ਹੋ ਗਈ ਹੈ, ਜੋ ਪਾਣੀ ਮੰਗਦਾ ਮੰਗਦਾ ਚੱਲਿਆ ਗਿਆ, ਅਸੀਂ ਉਹਦੇ ਮੂੰਹ ਵਿੱਚ ਘੁੱਟ ਪਾਣੀ ਦਾ ਨਾ ਪਾਇਆ ਅਤੇ ਹੁਣ ਅਸੀਂ ਇਹ ਆਪਣੇ ਸਿਰ 'ਤੇ ਪਿਆ ਹੋਇਆ ਗੁਨਾਹ, ਸਾਡਾ ਕੀਤਾ ਹੋਇਆ ਪਾਪ ਕਿਵੇਂ ਬਖਸ਼ਿਆ ਜਾਵੇ ਅਤੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣ। ਭਾਈ ਕੇਸਰਾ ਸਿੰਘ ਨੇ ਆਖਿਆ, ਤੁਸੀਂ ਇਸੇ ਬਾਗ ਦੀ ਸੇਵਾ ਕਰੋ, ਸਮਾਂ ਆਏਗਾ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਵੀ ਹੋਣਗੇ। ਭਾਈ ਕੇਸਰਾ ਸਿੰਘ ਰੋਜ਼ ਅੰਮ੍ਰਿਤ ਵੇਲੇ ਆ ਫੁੱਲਾਂ ਦੀ ਸੋਹਣਾ ਇੱਕ ਸਿਹਰਾ ਬਣਾ ਕੇ ਲਿਜਾਉਂਦਾ ਸੀ। ਉਹ ਸਿਹਰਾ ਮਾਤਾ ਜੀਤੋ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਵਿੱਚ ਆਉਂਦੇ ਸਨ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਉਹ ਸਿਹਰਾ ਅੱਜ ਸੋਇਨਾ ਬੋਇਨਾ ਨੇ ਆਪਣੇ ਆਸੂਆਂ ਦੇ ਨਾਲ ਪਰੋਇਆ, ਤਿਆਰ ਕੀਤਾ, ਆਖਿਆ ਭਾਈ ਕੇਸਰਾ ਸਿੰਘ ਲੈ ਜਾ ਸਾਡੀ ਬੇਨਤੀ ਅਤੇ ਪਾਤਸ਼ਾਹ ਨੂੰ ਕਹੀਂ ਸਾਡੇ ਵਾਸਤੇ ਕੀ ਹੁਕਮ ਹੈ। ਜਦੋਂ ਭਾਈ ਕੇਸਰਾ ਸਿੰਘ ਸਿਹਰਾ ਲੈ ਕੇ ਆਇਆ, ਐਸੇ ਪਿਆਰ ਨਾਲ ਗੁੱਧਿਆ ਹੋਇਆ ਸਿਹਰਾ ਜਿਸਦੇ ਇੱਕ ਇੱਕ ਫੁੱਲ 'ਤੇ ਸੋਇਨਾ ਮੋਇਨਾ ਨੇ ਪਤਾ ਨਹੀਂ ਕਿਤਨੇ ਕਿਤਨੇ ਅਥਰੂ ਡੇਗੇ ਹਨ। ਜਦੋਂ ਮਾਤਾ ਜੀਤੋ

ਗੱਲ ਵਿੱਚ ਜਦੋਂ ਪਾਇਆ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਕੇਸਰਾ ਸਿੰਘ ਆ ਬੇਸ਼ੱਕ ਉਹਨਾਂ ਨੂੰ ਜਾ ਕੇ ਕਹਿ ਦੇ ਸੋਇਨਾ ਮੋਇਨਾ ਨੂੰ ਬਾਗ ਦੀ ਸੇਵਾ ਜ਼ਰੂਰ ਕਰਨ, ਲੇਕਿਨ ਜਦੋਂ ਅਸੀਂ ਬਾਗ ਵਿੱਚ ਆਈਏ ਤਾਂ ਸਾਡੇ ਮੱਥੇ ਨਾ ਲੱਗਣ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਸਾਡੇ ਸਿੱਖ ਨੇ ਵਚਨ ਕੀਤਾ ਹੈ ਕਿ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਇਆ ਭਾਈ ਕੇਸਰਾ ਸਿੰਘ, ਮਨ ਬੜਾ ਉਦਾਸ ਹੈ। ਸੋਇਨਾ ਮੋਇਨਾ ਸਮਝ ਗਏ ਕਿ ਅਜੇ ਹੁਕਮ ਨਹੀਂ ਮਿਲਿਆ। ਰੋਜ਼ ਨਾਮ ਜਪਦੇ ਹਨ, ਸੇਵਾ ਕਰਦੇ ਹਨ। ਇੱਕ ਦਿਨ ਰਾਤ ਦਾ ਸਮੇਂ ਦੋਨੋਂ ਆਪਣੀ ਝੁੱਗੀ ਵਿੱਚ ਬੈਠੇ ਸ਼ਬਦ ਗਾ ਰਹੇ ਹਨ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ, ਤਾਂ ਬੂਹਾ ਖੜਕਿਆ। ਬੂਹਾ ਖੋਲਿਆ ਕੀ ਵੇਖਿਆ, ਮਾਤਾ ਜੀ ਤੋ ਜੀ ਖੜੋਤੇ ਹਨ। ਆਖਿਆ, ਮੇਰੇ ਬੱਚਿਓ ਫਿਕਰ ਨਾ ਕਰੋ, ਜਿਸ ਪਿਆਰ ਨਾਲ ਤੁਸੀਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਨਾਮ ਜਪ ਰਹੇ ਹੋ, ਇੱਕ ਦਿਨ ਉਹ ਜ਼ਰੂਰ ਆਵੇਗਾ। ਮੇਰਾ ਮਨ ਕਹਿੰਦਾ ਜਦੋਂ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣਗੇ। ਸਾਧ ਸੰਗਤ ਬੋਲੋ ਸ੍ਰੀ। ਪੋਹ ਸੱਤਵੀਂ ਦਾ ਦਿਨ ਨੇੜੇ ਨੇੜੇ ਆ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ। ਸੋਇਨਾ ਮੋਇਨਾ ਨੇ ਸੋਹਣੇ ਫੁੱਲ ਤਿਆਰ ਕੀਤੇ ਕਿ ਜਾ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਗੁਲਦਸਤਾ ਬਣਾ ਕੇ ਸੋਹਣਾ ਭੇਜਾਂਗੇ। ਇੱਕ ਦਿਨ ਵਿੱਚ ਰਹਿ ਗਈ। ਅਗਲੇ ਦਿਨ ਪੋਹ ਸੱਤਵੀਂ ਦਾ ਦਿਨ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮਨ ਦਾ, ਪ੍ਰਕਾਸ਼ ਉਤਸਵ ਦਾ। ਤਾਂ ਰਾਤ ਇੱਕ ਰੋੜਾ ਜਲਾਲੀ ਕਰਕੇ ਫਕੀਰ ਆਇਆ। ਉਸਨੇ ਸਾਰੀ ਕਿਆਰੀਆਂ ਵਿੱਚੋਂ ਫੁੱਲ ਤੋੜ ਕੇ ਲੈ ਜਾਣ ਲੱਗਾ। ਸੋਇਨਾ ਮੋਇਨਾ ਨੇ ਜਦੋਂ ਇਹ ਵੇਖਿਆ ਤੇ ਚਰਨ ਪਕੜੇ, ਆਖਿਆ, ਇਹ ਫੁੱਲ ਤੇਰੇ ਵਾਸਤੇ ਨੇ, ਇਹ ਫੁੱਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਸਜਾ ਕੇ ਰੱਖੇ। ਤਾਂ ਉਹ ਕਹਿਣ ਲੱਗਾ, ਜੇ ਮੈਨੂੰ ਫੁੱਲ ਨਾ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਕੇ ਜਾਵਾਂਗਾ। ਕੰਬ ਗਏ, ਗਸ਼ ਖਾ ਕੇ ਦੋਣੋ ਡਿੱਗ ਪਏ। ਸਰਦੀਆਂ ਦੀ ਰੁੱਤ ਹੈ, ਦੋਣੋ ਦੀ ਲੋਥਾਂ ਬਾਗ ਵਿੱਚ ਪਈਆਂ। ਜਦੋਂ ਸਵੇਰੇ ਰੋੜਾ ਜਲਾਲੀ ਫਕੀਰ ਫੁੱਲਾਂ ਲੈ ਕੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ। ਅੱਜ ਪੋਹ ਸੱਤਵੀਂ ਦਾ ਦਿਨ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਨ। ਸਾਰੇ ਪੇਟਾਵਾਂ ਲਿਆ ਰਹੇ। ਜਦੋਂ ਰੋੜਾ ਜਲਾਲੀ ਨੇ ਫੁੱਲ ਰੱਖੇ ਅੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੜਬਕ ਕੇ ਉੱਠ ਪਏ। ਆਖਿਆ, ਉਹ ਰੋੜਾ ਜਲਾਲੀ, ਤੂੰ ਰੋੜਾ ਜਲਾਲੀ ਨਹੀਂ, ਤੂੰ ਰੋੜਾ ਪਲਾਲੀ ਹੈ। ਤੂੰ ਇਹ ਫੁੱਲ ਨਹੀਂ ਤੋੜ ਕੇ ਲਿਆਇਆ ਬਾਗ ਵਿੱਚੋਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਦੋ ਰੂਹਾਂ ਨੂੰ ਤੋੜ ਕੇ ਲਿਆਇਆ। ਸਾਹਿਬ ਜੀ ਉੱਠੇ, ਆਏ ਉਸ ਥਾਂ ਤੇ ਜਿੱਥੇ ਸੋਇਨਾ ਤੇ ਮੋਇਨਾ ਬੇਸੁਰਤ ਹੋ ਕੇ ਪੈਣ, ਦੋਣੋ ਦੀ ਲੋਥਾਂ ਪਈਆਂ। ਸਾਹਿਬ ਜੀ ਦੇ ਨਾਲ ਸਾਰੀਆਂ ਸੰਗਤਾਂ ਬਾਗ ਵਿੱਚ ਆ ਗਈਆਂ। ਸਾਹਿਬ ਜੀ ਉੱਥੇ ਹੀ ਧਰਤੀ ਤੇ ਬਹਿ ਗਏ। ਇੱਕ ਗੋਡੇ ਤੇ ਸੋਹਣਾ ਸੋਇਨਿਆਂ ਦਾ ਸਿਰ ਰੱਖਿਆ, ਇੱਕ ਗੋਡੇ ਤੇ ਮੋਇਨਾ ਦਾ। ਭਾਈ ਦਇਆ ਸਿੰਘ ਜੀ ਪਾਤਸ਼ਾਹ, ਜਲ ਲਿਆਓ। ਜਲ ਦੇ ਛੱਟੇ ਦਿੱਤੇ, ਦੋਨੋਂ ਨੇ ਨੇਤਰ ਖੋਲੇ। ਕੀ ਵੇਖਿਆ, ਸਾਡਾ ਸਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਹੈ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਸੁਪਨਾ ਹੈ ਕਿ ਸੱਚ? ਸਾਹਿਬ ਜੀ ਕਹਿਣ ਲੱਗੇ, ਸੱਚ ਹੈ। ਅੱਜ ਤੁਹਾਡੇ ਪਿਆਰ ਦੇ ਸਦਕੇ ਮੇਰੇ ਸਿੱਖ ਨੇ ਵੀ ਤੁਹਾਨੂੰ ਬਖਸ਼ਿਆ ਔਰ ਮੈਂ ਵੀ ਤੁਹਾਨੂੰ ਬਖਸ਼ਿਆ। ਆਓ, ਅੱਜ ਅਸੀਂ ਆਪਣਾ ਇਹ ਪੋਹ ਸੱਤਵੀਂ ਦਾ ਪੁਰਬ ਤੁਹਾਡੀ ਝੁੱਗੀ ਵਿੱਚ ਹੀ ਮਨਾਵਾਂਗੇ। ਝੁੱਗੀ ਵਿੱਚ ਲੈ ਗਏ, ਸਾਹਿਬ ਜੀ ਬਹਿ ਗਏ, ਸਾਰੀਆਂ ਸੰਗਤਾਂ ਉੱਥੇ ਹੀ ਆ ਗਈਆਂ। ਸਾਹਿਬ ਜੀ ਨੇ ਆਖਿਆ, ਉਹ ਐਡੇ ਪਿਆਰ ਨਾਲ ਸਾਨੂੰ ਯਾਦ ਕਰਦੇ ਸੋ, ਸ਼ਬਦ ਸੁਣਾਉਂਦੇ ਸੋ, ਹੁਣ ਅਸੀਂ ਆਏ ਹਾਂ, ਹੁਣ ਵੀ ਤਾਂ ਸੁਣਾਓ। ਦੋਣੋਂ ਨੇ ਫਿਰ ਉਹ ਸ਼ਬਦ ਗਾਵਿਆ। ਅੱਜ ਮਨ ਦੀਆਂ ਲੋਚਾਵਾਂ ਪੂਰਨ ਹੋ ਗਈਆਂ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਰਹੇ। ਸਾਧ ਸੰਗਤ ਬੋਲੋ ਸ੍ਰੀ। ਆ ਕਿਹੜਾ ਪਿਆਰ ਕਿਤੇ ਸਾਡੇ ਮਨ ਵਿੱਚ ਵੀ ਆ ਜਾਵੇ, ਸਾਡਾ ਵੀ ਮਨ ਔਰ ਰਸਨਾ ਇੱਕ ਹੋ ਕੇ ਇਹ ਅੱਖਰ ਆਖੇ, ਤਾਂ ਫਿਰ ਗੁਰੂ ਦੂਰ ਨਹੀਂ ਹੈ। ਬੁਲਿਆ ਸਾਈਂ ਤੇ ਤੋਂ ਵੱਖ ਨਾ, ਫਰਕ ਵੀ ਵਿੱਚੋਂ ਕੱਖ ਨਾ, ਪਰ ਵੇਖਣ ਵਾਲੀ ਅੱਖ ਨਾ। ਆਓ ਕਰੀਏ ਬੇਨਤੀ, ਮਨ ਹਿਰਦਾ ਔਰ ਰਸਨਾ ਇੱਕ ਹੋ ਕੇ ਇਹ ਪੁਕਾਰੇ ਕੀ। ਆਓ ਪਿਆਰ

ਜੋ ਪਰਮੇਸ਼ਵਰ ਦੀ ਭਗਤੀ ਕਰਦੇ ਹਨ, ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਕਹਿੰਦੇ ਹਨ, ਫਿਰ ਉਹ ਪਰਿਪੂਰਨ ਪਰਮਾਤਮਾ ਸਦਾ ਉਹਨਾਂ ਜਪਣ ਵਾਲਿਆਂ ਦੇ ਅੰਗ ਸੰਗ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਆਪ ਕਹਿੰਦੇ ਹਨ, ਹੇ ਪ੍ਰਭੂ, ਹਰ ਕਾ ਨਾਮ ਹਿਰਦੇ ਨਿਤ ਧਿਆਈ। ਹੇ ਪ੍ਰਭੂ, ਮੈਂ ਤੇਰਾ ਨਾਮ ਸਦਾ ਹਿਰਦੇ ਵਿੱਚ ਵਸਾਵਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸਦਾ ਤੇਰਾ ਨਾਮ ਮੈਂ ਹਿਰਦੇ ਵਿੱਚ ਜਪਾਂ, ਮਨ ਕਰਕੇ ਜਪਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ। ਇਹ ਨਾਮ ਜਪਣ ਦੇ ਸਦਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਬਹਿ ਕੇ ਤੇਰਾ ਸਿਮਰਨ ਕੀਤਾ, ਨਾਮ ਜਪਿਆ ਔਰ ਜਪਣਗੇ, ਹੇ ਪ੍ਰਭੂ ਕਿਰਪਾ ਕਰੀ ਉਹਨਾਂ ਸਾਰਿਆਂ ਨੂੰ ਹੀ ਆਪਣੇ ਨਾਮ ਦੇ ਸਦਕੇ ਤਾਰ ਲਈ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ। ਅਤੇ ਜੋ ਨਾਮ ਜਪਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਫਿਰ ਉਹਨਾਂ ਦੇ ਅੰਗ ਸੰਗ ਹੁੰਦਾ ਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜੋ ਸਿਮਰਨਗੇ ਪਰਮੇਸ਼ੁਰ ਦਾ ਨਾਮ, ਸਾਈਂ ਦਾ ਨਾਮ, ਆਖਿਆ ਸਦਾ ਗੁਰੂ ਉਹਨਾਂ ਦੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਰ ਜਦ ਨਾਮ ਜਪੇਗਾ ਪ੍ਰਾਣੀ, ਨਾਮ ਜਪ ਕੇ ਉਸਦੀ ਆਤਮਾ ਪਰਮੇਸ਼ਵਰ ਦੇ ਚਰਨਾਂ ਨਾਲ ਜਦੋਂ ਇੱਕ ਮਿਕ ਹੋ ਜਾਏਗੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜਦੋਂ ਜੀਵ ਨਾਮ ਜਪਦਾ ਹੈ, ਫਿਰ ਨਾਮ ਜਪਣ ਵਾਲਾ ਔਰ ਨਾਮੀ ਵਿੱਚ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋ ਇੱਕ ਹੈ, ਬਿਪ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਏ। ਨਾਮ ਜਪਣ ਵਾਲੀ ਆਤਮਾ ਪਰਮੇਸ਼ਵਰ ਦੇ ਏਡੇ ਨੇੜੇ ਹੋ ਜਾਂਦੀ ਹੈ ਕਿ ਫਿਰ ਜਦੋਂ ਸੰਸਾਰ ਦੇ ਦੁੱਖ ਆਉਂਦੇ ਹਨ, ਤਾਂ ਉਸ ਆਤਮਾ ਨੂੰ ਉਹ ਦੁੱਖ ਦੁਖੀ ਨਹੀਂ ਕਰ ਸਕਦੇ। ਦੁੱਖਾਂ ਵਿੱਚ ਵੀ ਰਹਿ ਕੇ ਉਹ ਸਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਭਾਣੇ ਨੂੰ ਮੰਨਦਾ ਹੈ ਅਤੇ ਕੀ ਕਹਿੰਦਾ, ਤੇਰਾ ਕੀਆ ਮਿੱਠਾ ਲੱਗੇ। ਹੇ ਪ੍ਰਭੂ, ਤੂੰ ਸੁੱਖ ਵਿੱਚ ਰੱਖਿਆ, ਮੈਨੂੰ ਦੁੱਖ ਵਿੱਚ ਰੱਖਿਆ, ਇਹ ਤੇਰਾ ਹੀ ਹੁਕਮ ਹੈ, ਤੇਰਾ ਹੀ ਪਾਣਾ ਹੈ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ ਹੇ ਪ੍ਰਭੂ ਸਦਾ ਤੇਰੇ ਚਰਨਾਂ ਵਿੱਚ ਇਹੀ ਆਰਾਧਨਾ ਕਰਾਂਗਾ ਕਿ ਤੂੰ ਮੈਨੂੰ ਆਪਣਾ ਨਾਮ ਬਖਸ਼ੇ, ਮੈਂ ਤੇਰਾ ਸਿਮਰਨ ਕਰਾਂ, ਅੰਮ੍ਰਿਤ ਵੇਲੇ ਉੱਠ ਕੇ ਤੇਰੀ ਭਗਤੀ ਕਰਾਂ। ਔਰ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੈ।

ਦੁਨੀਆਂ ਕਿਆ ਵਡਿਆਈਆਂ, ਕਿਸੇ ਕਿਤੇ ਨਾ ਆਵੇ ਕਾਮ। ਛੋਟੋ ਦੁਨੀ ਪਰਿਤਾ ਜਗਤ ਮੈਂ ਝੂਠੀ ਦੇਖੀ ਪ੍ਰੀਤ। ਛੋਟੋ

ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਸਭ ਦੀ ਮਦਦ ਕਰਨ ਵਾਲਾ ਹੈ। ਜਿਸ ਦੀ ਮਦਦ ਕੋਈ ਨਹੀਂ ਕਰਦਾ ਉਸ ਦੀ ਮਦਦ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਰਦਾ ਔਰ ਆਪ ਦੀ ਮਦਦ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ। ਸਾਧ ਸੰਗਤ ਬੋਲੋ ਸ੍ਰੀ ਨਾ ਸੁਣੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਚੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਖਜ਼ਾਨੇ ਵਿੱਚ ਬਖਸ਼ਿਸ਼ਾਂ ਹਨ ਤੂੰ ਉਹਨਾਂ ਨੂੰ ਵੰਡਣ ਵਾਲਾ ਹੈ। ਸਾਧ ਸੰਗਤ ਬੋਲੋ ਸ੍ਰੀ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ ਇਸ ਵਾਸਤੇ ਸੰਸਾਰ ਵਿੱਚ ਤੂੰ ਮਹਾਰਾਜਿਆਂ ਦਾ ਮਹਾਰਾਜ ਹੈ ਤੇਰੇ ਵਰਗਾ ਸੰਸਾਰ ਵਿੱਚ ਕੋਈ ਹੋਰ ਮਹਾਰਾਜ ਕੋਈ ਰਾਜਾ ਹੈ ਹੀ ਨਹੀਂ ਇਸ ਵਾਸਤੇ ਮੈਂ ਸਾਰੇ ਸੰਸਾਰ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਇਆ ਹਾਂ।

ਭਾਈ ਦਇਆ ਸਿੰਘ ਦੇ ਨੈਣ ਕਟੋਰੇ ਵਾਗ ਆਏ ਉਹ ਗਰੀਬ ਨਿਵਾਜ। ਇੱਕ ਕੀਰਤਨ ਦੇ ਪਿੱਛੇ 250 ਸਿੰਘ ਸ਼ਹੀਦ ਕਰਾ ਦਿੱਤਾ ਜੀ। ਸਾਹਿਬ ਜੀ ਕਹਿਣ ਲੱਗੇ, ਦਇਆ ਸਿੰਘ ਆ ਬਾਕੀ ਕਿਤਨੇ ਬਚ ਗਏ ਹਨ? ਆਖਿਆ ਲਗਭਗ 250। ਆਖਿਆ ਇਹ ਵੀ 250 ਸ਼ਹੀਦ ਹੋ ਜਾਂਦੇ। ਦਇਆ ਸਿੰਘ ਤੂੰ ਵੀ ਸ਼ਹੀਦ ਹੋ ਜਾਂਦਾ, ਮੈਂ ਵੀ ਸ਼ਹੀਦ ਹੋ ਜਾਂਦਾ, ਲੇਕਿਨ ਅਸੀਂ ਜੋ ਇੱਥੇ ਬਹਿ ਕੇ ਅੱਜ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਕੀਰਤਨ ਵਿੱਚ ਜੁੜੇ ਹਨ, ਉਸਦੀ ਜਿਹੜੀ ਭਗਤੀ ਕੀਤੀ ਹੈ, ਅਸੀਂ ਇਹ ਸੌਦਾ ਸਸਤਾ ਕੀਤਾ। ਸਤ ਸੰਗਤ ਬੋਲੋ ਸ੍ਰੀ ਭਗਤ ਏਡੇ ਤੇ ਆਖਿਆ ਦਾਨੀ ਤੇਰੇ ਵਰਗਾ ਸੰਸਾਰ ਤੇ ਹੋਰ ਕੌਣ ਹੈ? ਪਿਤਾ ਨੂੰ ਸ਼ਹੀਦ ਕਰਾ ਦਿੱਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ। ਆਪ ਦੇ ਉਸ ਵੇਲੇ 9 ਸਾਲ ਦੀ ਉਮਰ ਸੀ। ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹੀਦੀ ਪਾਈ। ਅਨੰਦਪੁਰ ਦਾ ਕਿਲਾ ਉਜੜ ਗਿਆ। 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹਨਾਂ ਸਿੱਖਾਂ ਦੇ ਉੱਪਰੋਂ ਧਰਮ ਦੀ ਰੱਖਿਆ ਦੀ ਖਾਤਰ 4 ਬੱਚੇ ਸ਼ਹੀਦ ਕਰਾ ਦਿੱਤੇ। ਮਾਤਾ ਨੂੰ ਕੁਰਬਾਨ ਕੀਤਾ ਧਰਮ ਦੀ ਖਾਤਰ। ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਆ ਸਾਰਾ ਸਰਬੰਸ ਦਾਨ ਕਰ ਦਿੱਤਾ, ਤੇਰੇ ਵਰਗਾ ਸੰਸਾਰ ਤੇ ਹੋਰ ਦਾਨੀ ਕੌਣ ਹੋਏਗਾ? ਸਤ ਸੰਗਤ ਬੋਲੋ ਸ੍ਰੀ। ਆਖਿਆ ਔਰ ਸ਼ੁਰਵੀਰਤਾ ਤੇਰੇ ਵਿੱਚ ਕਿੱਡੀ ਕਿ ਚਮਕੌਰ ਦੀ ਗੜੀ ਵਿੱਚ ਜਦੋਂ ਬੇਅੰਤ ਦੁਸ਼ਮਣਾਂ ਦੀ ਫੌਜਾਂ ਘੇਰਾ ਪਾ ਕੇ ਖੜੋਤੀਆਂ ਹੋਈਆਂ ਤੇ ਅੰਦਰ ਥੋੜੇ ਜਿਹੇ ਸਿੱਖ, ਚਮਕੌਰ ਦੀ ਕੱਚੀ ਗੜੀ, 2-2, 4-4 ਸਿੰਘ ਕਰਕੇ ਜਾਵਣ ਬਾਹਰ ਤੇ ਦੁਸ਼ਮਣਾਂ ਦੇ ਕਈ ਦਲਾਂ ਦੇ ਦਲ ਨੂੰ ਮਾਰ ਮੁਕਾਉਣ ਤੇ ਆਪ ਫਿਰ ਸ਼ਹੀਦੀਆਂ ਪਾ ਜਾਵਣ। ਉਸ ਵੇਲੇ ਜਿਸ ਵੇਲੇ ਬੇਅੰਤ ਫੌਜਾਂ ਨੇ ਦੁਸ਼ਮਣ ਦੀਆਂ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾ ਕੇ ਖਲਾਰਿਆ ਤੇ ਆਪ ਘੋੜੇ ਤੇ ਚੜ ਕੇ ਆਵਾਜ਼ ਦੇ ਕੇ ਗਏ ਕਿ ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਵਿੱਚ ਹਿੰਮਤ ਹੋਵੇ ਤਾਂ ਉਸ ਨੂੰ ਰੋਕ ਕੇ ਦੱਸੋ। ਸਤ ਸੰਗਤ ਬੋਲੋ ਸ੍ਰੀ। ਅਨੇਕਾਂ ਹੀ ਨੂੰ ਸਾਹਿਬ ਜੀ ਦੀ ਤਲਵਾਰ ਪਿਆ ਸ਼ੋ ਪ੍ਰਾਪਤ ਹੋਈ। ਦੁਸ਼ਮਣਾਂ ਦੇ ਸਿਰ ਵਾਹ ਕੇ ਸਾਹਿਬ ਜੀ ਉਸ ਚਮਕੌਰ ਦੀ ਕੱਚੀ ਕੜੀ ਵਿੱਚੋਂ ਅਗਾਂਹ ਲੰਘ ਗਏ। ਦੁਸ਼ਮਣ ਘੇਰੇ ਨੂੰ ਤੋੜ ਛੱਡਿਆ। ਤੇਰੇ ਵਰਗਾ ਸ਼ੁਰਵੀਰ ਹੋਰ ਕੌਣ ਹੋ ਸਕਦਾ? ਤੇਰੇ ਵਰਗਾ ਭਗਤ ਸੰਸਾਰ ਵਿੱਚ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਦਾਨੀ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਸ਼ੁਰਵੀਰ ਕੋਈ ਨਹੀਂ। ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ, ਮੁਸੱਵਰ ਖੇਚ ਲੇ ਤਸਵੀਰ ਜੇ ਤੁਝ ਕੋ ਰਸਾਈ ਹੈ, ਦਸਮ ਗੁਰੂ ਬੈਠੇ ਮਸਲਤ ਪਰ ਸਭਾ ਆਪਣੀ ਲਗਾਈ ਹੈ, ਯਹਾਂ ਕੇ ਸ਼ਹਿਨ ਸ਼ਾਹੋਂ ਸੇ ਤੇਰੀ ਤਸਵੀਰ ਅੱਛੀ ਹੈ, ਯਹਾਂ ਕੇ ਸ਼ਹਿਨ ਸ਼ਾਹੋਂ ਸੇ ਤੇਰੀ ਤਸਵੀਰ ਅੱਛੀ ਹੈ, ਮਿਲਾ ਤੁਝ ਸਾ ਮੁਝੇ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ। ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਸਤਤ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਨੰਦ ਲਾਲ ਜੀ

ਉਹਨਾਂ ਨੇ ਸੰਗਤ ਦੀ ਮਹਾਨਤਾ ਦਰਸਾਈ ਹੈ। ਉਹ ਕਹਿੰਦੇ ਨੇ ਜਿਵੇਂ ਚੰਦਨ ਆਪਣੇ ਲਾਗੇ ਦੇ ਬਿਰਛਾਂ ਨੂੰ ਵੀ ਉਦਾਂ ਦਾ ਬਣਾ ਦਿੰਦਾ, ਸੰਗਤ ਕਦੂਰਤ ਭਰੇ ਮਨ ਵਾਲਾ ਬੰਦੇ ਨੂੰ ਵੀ ਆਪਣੇ ਵਰਗਾ ਬਣਾ ਲੈਂਦੀ। ਚੰਗਾ ਬੰਦਾ ਸੰਗਤ ਵਿੱਚ ਆਵੇ, ਗੁਰੂ ਪਾਤਸ਼ਾਹ ਦੇ ਦਰਸ਼ਨ ਕਰੇ, ਉਹ ਤਾਂ ਚੰਗਾ ਹੀ ਹੈ। ਤਾਂ ਜੇ ਮਾੜਾ ਵੀ ਕਦੇ ਆ ਜਾਵੇ ਤੇ ਉਹ ਵੀ ਸਾਹਿਬ ਦੇ ਚਰਨ ਪਰਸੇ, ਗੁਰੂ ਕਾ ਕੀਰਤਨ ਸੁਣੇ, ਸੰਗਤ ਦੀ ਸੇਵਾ ਕਰੇ।

ਉਸ ਮਾਲਕ ਨੂੰ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਉ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਉ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਉ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ ਸਮਰੱਥਾ

ਤੁਧ ਬਿਨ ਦੂਜਾ ਨਾ ਹੀ ਕੋਈ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾ ਹੀ ਪ੍ਰਭ, ਦੂਰ ਤੂੰ ਸਭ ਤੋਂ ਨੇੜੇ ਵਸਣਾ।

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤ ਦਾ। ਮੋਹੇ ਨਿਰਗੁਣ

ਜੋ ਵੀ ਸੁਣੇ ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ, ਰਾਮ ਰਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਸ ਨਾ ਕਹੋ। ਇਹ ਜੋ ਪਵਿੱਤਰ ਅੰਮ੍ਰਿਤ ਹੈ ਬਾਣੀ ਦਾ,

ਆਪ ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ ਤਾਂ ਜੋ ਸਦਾ ਦਾ ਜੀਵਨ ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ, ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਸ ਗੁਰਸਿੱਖ ਨੂੰ।

ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ।

ਔਖਾ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾ ਹੀ ਧਨ ਹੋ ਗਈ। ਸਤ ਸੰਗਤ ਬੋਲੋ ਸ੍ਰੀ ਵਧਾਈ ਦਿੱਤੀ ਸ। ਬਾਹਰ ਆਈ ਕੋਠਰੀ ਵਿੱਚੋਂ ਵਧਾਈ ਦਿੱਤੀ, ਮਹਿਤਾ ਜੀ ਵਧਾਇਓ।

ਛੋਟੇ ਪਹਿਰ ਦੇ ਆਰੰਭ ਵਿੱਚ ਜਨਮ ਲਿੱਤਾ। ਮਹਿਤਾ ਕਾਲੂ ਨੇ ਸਮਾਂ ਲਿਖ ਲਿਆ ਔਰ ਜਦੋਂ ਸਵੇਰਾ ਹੋਇਆ ਅੰਮ੍ਰਿਤ ਵੇਲੇ ਪੰਡਿਤ ਹਰਦਿਆਲ ਦੇ ਘਰ ਗਿਆ ਔਰ ਕਹਿਣ ਲੱਗਾ, ਰਾਤ ਮੇਰੇ ਘਰ ਬਾਲਕ ਹੋਇਆ,

ਪਹਿਰ ਦੇ ਆਰੰਭ ਵਿੱਚ ਜਦੋਂ ਪੰਡਿਤ ਹਰਦਿਆਲ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਾਰੀ ਜਨਮ ਕੁੰਡਲੀ ਦਾ ਹਿਸਾਬ ਬਣਾ ਕੇ ਤਿਆਰ ਕੀਤਾ ਤੇ ਜਦੋਂ ਲਿਖਣ ਲੱਗਾ ਤੇ ਕਲਮ ਰੁਕ

ਉਹਦਾ ਰੂਪ ਹੈ। ਮੈਂ ਤਾਂ ਕਾਲੂ ਨੇ ਖੁਸ਼ ਹੋ ਕੇ ਪੰਡਿਤ ਹਰਦਿਆਲ ਨੂੰ ਇਨਾਮ ਵਜੋਂ ਧਨ ਦਿੱਤਾ ਔਰ ਪ੍ਰਸੰਨ ਹੋ ਕੇ ਘਰ ਆਇਆ। ਹੁਣ ਚਾਰੇ ਪਾਸੇ ਮਾਤਾ ਤ੍ਰਿਪਤਾ ਨੂੰ ਮੈਂ ਤਾਂ ਕਾਲੂ ਨੂੰ ਵਧਾਈਆਂ ਮਿਲ ਰਹੀਆਂ ਹਨ ਕਿ ਅੱਜ ਬਾਲਕ ਉਹ ਬਾਲਕ ਪੈਦਾ ਹੋਇਆ ਜਿਸ ਦਾ ਦਰਸ਼ਨ ਕਰਕੇ ਸਭ ਦਾ ਤਨ ਮਨ ਠਰ ਗਿਆ।

ਹਰੀ ਭਰੀ ਹੈ। ਉਹ ਕਹਿੰਦੇ ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ